ਇਹ ਸੋਹਣੇ ਗਾਣੇ ਤੋਂ ਸ਼ੋਅ ਦੀ ਸ਼ੁਰੂਆਤ ਹੋਈ ਹੈ ਯਾਰ। ਆਏ ਹਾਏ ਹਾਏ जिंदगी में बस एक ही चीज की कमी है।